91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਦਾ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਸ਼ੋਤਾ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਦੀਆਂ ਵਿਚਾਰਾਂ ਨਾ ਸਹਿ ਪੌਦੀਆਂ ਹੋਣੀਆਂ ਨਾ ਕਨੈ ਤੋਹਾਂ ਜਿਹੜਾ ਮੌਸਮ ਦੇ ਅਨੁਸਾਰ ਹੀ ਆਪਣੇ ਜਿਹੜਾ ਕੰਮ ਹਨ ਤਿੰਨਾਂ ਜੋ ਸਮੇਟਾ ਦੇ ਹੋਣੇ ਨੇ। ਤਾਂ ਸ਼ਰੋਤਾਓ ਥੋੜ੍ਹਾ ਜਿਹਾ ਫਿਰੀ ਤੇ ਅੱਗੇ ਵਧਦੇ ਨਾ ਕਨੈ ਕਾਰਿਕ੍ਰਮ 'ਚ ਜਿਹੜਾ ਸਮੇਂ ਹੈ ਸੈ ਹੋਈ ਹੈ 2:40 ਤਾਂ ਸਿਰਫ ਹਾਲ 20 ਮਿੰਟਾਂ ਜਿਹੜਾ ਨਾ ਕਾਰਿਕ੍ਰਮ 'ਚ ਬਚੀਆਂ ਨਾ ਕਨੈ ਫਰਮਾਇਸ਼ਾਂ ਦਾ ਜਿਹੜਾ ਦੌਰ ਹੈ ਸਿਆਹਲ ਬੜਾ ਜ਼ਿਆਦਾ ਹੈ। ਚਲਦੇ ਨਾ ਸੁਣਦੇ ਨਾ ਇਸ ਪਿਆਰੀ ਦੀਆਂ ਫਰਮਾਇਸ਼ਾਂ ਜੋ ਇਹ ਫਰਮਾਇਸ਼ਾਂ ਜੋ ਆਈ ਹੋਵੇ ਵਟਸਐਪ ਦੇ ਥਰੂ ਤਿੰਨਾਂ ਦਾ ਨਾਂ ਵੀ ਤੁਹਾਂ ਤੱਕ ਪਹੁੰਚਾਉਂਦੇ ਨਾ ਆਪਣੇ ਮੋਬਾਈਲ ਫੋਨ ਦੀ ਔਰ ਅਗਰ ਆਹਾਂ ਨਜ਼ਰ ਆਪਣੀ ਲਗਾਉਂਦੇ ਨਾ ਤਾਂ ਇਹ ਤਿੰਨਾਂ ਦਾ ਨਾਂ ਹੈ ਸੁਨੀਤਾ ਰਾਣਾ ਜੀ ਕਨੇ ਸੇ ਰਹਿਣੇ ਵਾਲੇ ਨਾ ਖਨਿਆਰਾ 'ਤੇ ਤਿੰਨਾਂ ਤੱਕ ਆਹਾਂ ਇਹ ਗੀਤ ਪਹੁੰਚਾਉਣਾ ਹੈ ਕਨੇ ਤੁਹਾਂ ਸਾਰਿਆਂ ਵੀ ਇੰਜੋਏ।